ਬੋ ਯਾਰੇ ਓ ਮੋਰ ਕਿਆ ਕੋਈ ਮਾਸੀ ਮੈਂ ਕਾ ਦੀਦੀ ਬੋ ਬੋਲਾ ਨੀ ਮਸਾ ਡੰਗਰੀ ਫਿਸਾ ਡੁਲੁਕੀ ਠੰਡ ਗਿੱਲਾ ਜਟ ਬੋ ਗਿੱਲਾ ਆਲੂ ਕੋ ਸ਼ਾਲੂ ਕੋ ਸ਼ਾਲੂ ਕੋ ਨਨੋ ਦੀਆ ਆ ਮਾਓ ਇਹ ਨਾ ਮੋਰ ਕੇ ਕਾਲੀ